0: ecco, guarda qua, e ci ha la sveglia.
1: Ah, la sveglia è fuori, mi hengina. In gamba di vedere, fermo un anno con solito, palalo.
2: Lunch break.
3: Honir fiava come due hege menduru e che zahair.
4: Nua di hege megahertz di vei FM.
5: Lava in adu halam benun ta.
6: Tujhe lage na najariya.
7: Lobi wa karata ka nua ta ekwariya ka lava in hasa kolam benun ta.
8: ਮੰ ਕੁਰੀਆ ਗੰਦਾ ਇਹੁਨ ਤਰੀਕੇ ਹੋਵਨ ਸ਼ੋਗਾ ਕੋਮ ਮੈਂ ਹੁਨ ਤਰੀਕੇ ਕਬਸ ਬਾਬਰਮ ਕੇ ਫੁਰਸਤ
9: ਹੰਦੁ ਅਰੁਗਰਾਲੁਮ ਦੇਹਿਤ ਫਿਨੀ ਖੰਲਿ ਵਿਚੇ
2: ਦੇਹਾ ਸਰਵਿਸ ਵਣਾ ਹਰੁ ਦਿਵਹੀ ਐਫਐਮ ਗੇਨਸ ਤੇਨੀ
5: ਇਹੁਨ ਤਰੀਕੇ ਹੋਵਨ ਕੋਮ ਮੈਂ ਦੋਹੇ ਕੇ ਵਸ ਹੰਦੁ ਦੇਹੇ ਜਹਾਇਰ ਹਮਾਇਕਣੀ ਨੂ ਦੇਹੇ 1 ਮੈਗਾਹਰਟਸ ਦਿਵਹੀ ਐਫਐਮ
10: ಕೊಮ್ಮೆ ಪೀಠೆಗೆ ಫಹತುಗ ವಾಹಕೆವೆ ಕೊಮ್ಮೆ ಲಾವೇಗೆ ಫಹತುಗ ಕೊಮ್ಮೆ ಸಹಿತೆಗೆ ತೆಳುಮೆವೆ ಮೀ ಮ್ಯೂಸಿಕ್ ಆಲ್ಬಮ್ ತಕ ಗಿನಿಸ್ತೇತಿರುಮೆ ಎಗ್ಗಡೀರು ಎಂಗ್ ಆಲ್ಬಮ್ ಎವ್ವೈವೆ

ਨੋਦੇ ਹੇ ਕਿ ਮੈਂ ਗੱਤ ਤੇ ਵੇਹੇ ਫੇ ਮੰਮੇ ਗੜੇ ਕਰ ਗੁਮਨ ਕੁਰੀ ਅੰਮੇ ਕਿੰਤਾ ਸ਼ੋਗ ਮੀ ਹਾ ਹਿਸਾਬ ਬੰਗਨ ਕਾਬਸ ਤੇ ਤੁਰੇ ਹੁੰ ਤੇ ਕੇ ਰਿਕੁਐਸਟਿੰਗ ਹੇ ਮਨਾ ਲ ਦੇ ਨਮੀ ਫਹਰ ਮੀ ਹੇ ਮਨਾ ਲ ਦੇ ਨੀ ਮਿਲ ਤੁਮ ਸੇ ਵਿਚਰ ਕੇ ਹਮ ਮੀ ਲਵੇ ਰਿਕੁਐਸਟ ਕੋ ਫਵਾ ਫਰਾ ਤਕ ਅਮੀ ਲਵਾ ਮੀ ਜਹਾ ਲ ਦੇ

ਕਮਗ ਖਬਰ ਦੇ ਮੀਹਾ ਆਇਸ ਇਕਲੇ ਫਾਨਗ ਮੂਨ ਫੁਲ ਮੱਚ ਇਹ ਕਮੀਸ ਕੋਲ ਇਲੀਏ ਫਾਹ ਇਹਿੰਦ ਡੁਲ ਫਿਨ ਮੀਹ ਕਮਗਾ ਅਲੁਮ ਇਕਲੇ ਫਾਨ ਵੇ ਵਡਾਗਿਨ ਫੀਏ ਇਕਲੇ ਫਾਨ ਵੀ ਦਾਲਵੀ ਤੇ ਬੈ ਮੀ ਹੁਨ ਨੇਂਗੇ ਖੰਤ ਤਕੇ ਹਮ ਕਸ਼ਰੁਮ ਅੱਲਾਹ ਗ ਹਜ਼ਰਤ ਤਿਮੰ ਕਲੇ ਫਾਨ ਇੰਗ ਵਡਾਗਨ ਵਾ ਕਮ ਤਿਮੰ ਕਲੇ ਫਾਨ ਵੀ ਦਾਲ ਨਵੰ ਹਈਏ।

0: ਬਿੱਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈ ਪੇ ਐਪ ਬਿੱਲ ਤੱਕ ਆਰਾ ਜੁਮਲਾ ਅਦਦੁ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿੱਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿੱਲ ਨੂੰ ਦੇਖੀ ਗਿੰਗ ਲਾਰੀ ਵੀਣੂਏ ਨੇਂਗਿ ਗਿੰਗ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਹਿ ਪੇ ਮਾ ਫਹਿ
1: ගෙනස්තිනි නොවල්ටි ප්‍රින්ටර්ස් ඇන්ඩ් පබ්ලිෂර්ස් ප්‍රයිවට් ලිමිටඩ් උන් ශායි කොෆවා හුසෙන් අබ්දුල් රහමාන් හුසෙන් ඛතීබ් තකුර්ෆාන් තර්ජමා කුරෙවි ෆාෆත ෆුස්සවා කන්තතන් අදි හේ ඔමල්තක ලිබෙනි විසවාබ් මි ෆොතුකවාදී උන්ත කුෂාලාදිනි හසන් හලී
2: දිවයි FM 90.1 MHz

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

ਅਸਲਾਮ ਅਲੈਕੁਮ ਨੋਦੀਆ ਕੇ ਮੈਗਾ ਹਰਟਸ ਦਿਵਹੀ ਐਫ ਐਮ ਮੇਗਾ ਡੀ ਗਾਡੋ ਸੁਮਗਿੰਦਵਾ ਐਮ ਏ ਹਾਏ ਹੁਣ ਤੇ ਨਵਾਰ ਉਫਾ ਵਰੀ ਵਾਗੁਤ ਕੋਲ ਕੰਗੇ ਦੇ ਮੁੰਗ ਦਿਵਹੀ ਐਫ ਐਮ ਕੁਰੇ ਕਹਿੰਦਾ ਟੀ ਟਾਈਮ ਰਿਕੁਐਸਟ ਸ਼ੋ ਯਾ ਆਇਕੀਗ ਮੀਆ ਤੋਂ ਮੇਗਾ ਡੀ ਕਮੀ ਬਦਲ ਖੋਲੀ ਅਰਗੁਣ ਫਾਹੀਦਾ ਟੀ ਟਾਈਮ ਰਿਕੁਐਸਟ ਸ਼ੋ ਮੀਆ ਦਸ ਹਾਵੀਰ ਫਸਕੜੀ ਥਿਰੀ ਸਿੰਘ ਨੇ ਕੁਰੀ ਗੈਂਦਾਰ ਅਰਗੁਣ ਮੈਂਗੇ ਹੁਣ ਤੇਰੀ ਨਾ ਸ਼ੋ ਗਾ ਬੈਵਰੀ ਵੇਲ ਮਨੂ ਨੀ ਮੇਗਾ ਡੀ ਗਾ ਲਾਵਿੰਗ ਹਿਮਨਾ ਲੰ ਬੇਨੂ ਕਮ ਗਾ ਵਾਣਮ ਮੈਸੇਜ ਕੋਲੂਮ ਗੇ ਫੁਰਸਤ ਉਨਾਣੇ ਫਾਹੀਜਾਂ ਦੇ ਮੈਸੇਜ ਕੋਲੇ ਵੇਨੇ ਪੀ ਐਸ ਐਮ ਏ ਆ ਮੇਦਰ ਕੋ ਮਿਜਹਿਨੀ ਮੈਸੇਜ ਕੋਲੰ ਪੀ ਐਸ ਐਮ ਏ ਆ ਮੇਦਰ ਕੋ ਡੀ ਐਫ ਐਮ 91 ਮਿ ਪੇਜ ਮੈਸੇਜ ਕੋਲੰ ਮਿਜਹਿਨੀ ਸ਼ੋ ਗਾ ਬੈਵਰੀ ਵਾਂ ਇਹਦੇ ਕਮ ਗਾ ਵਾਣਮ ਮੌਲੂਮਾਤ ਫੁਰੀ ਹਮ ਕੋਲਾ ਦੀ ਫਾਦੀ ਮੇਗਾ ਡੀ ਗਾ ਏ ਅਡੂ ਹਾਲੰ ਬੇਨੂ ਮਾ ਲਾਵੇ ਗਿਨਾਂ ਲੀਲਾਫ ਮੈਸੇਜ ਕੋਲਾਣੀ ਹਮੇ ਕਣੀ ਲਾਵੇ ਕ ਰਿਕੁਐਸਟ ਕੋਲੰ ਬੇਨੂ ਕਮ ਗਾ ਵਾਣਮ ਵਸੇ ਫੁਰਸਤ ਉਨਾਣੇ ਮੇਗਾ ਡੀ ਗਾ ਏ ਅਡੂ ਹਾਲੰ ਬੇਨੂ ਮਾ ਲਾਵੇ ਗਿਨਾਂ ਲੀਲਾਫ ਮੈਸੇਜ ਕੋਲੀਮ ਏ ਲਾਵ ਤਵਿਸ ਹਿਮਨਾਲ ਦੀ ਸ਼ੋ ਕੁਰੀ ਕੇਂਦਾਣੀ ਸ਼ੋ ਗੇ ਫੁਰਤਮ ਫੇਸ਼ਮਾ ਕਮੀ ਹਿਮਨਾਲ ਦੇ ਲਾਵੇ ਕੀ ਸ਼ਿਲਪਾ ਰਾਓ ਗੇ ਲਾਵ ਤਕੂੰ ਬੇਸ਼ਰਮ ਰੰਗ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੋਵਾ ਗੁੱਤ
1: ਅੱਲਾਹੁ ਅਕਬਰ ਅੱਲਾਹ